ਦੀ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਏ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਏ ਕਿ ਚਾਰਟਰਡ ਅਕਾਊਂਟੈਂਟਸ ਸਰਹੱਦ ਪਾਰ ਟੈਕਸੇਸ਼ਨ ਨਿਯਮਾਂ ਦੀ ਪਾਲਣਾ ਅਤੇ ਭਾਰਤੀ ਉਦਮਾਂ ਨੂੰ ਆਲਮੀ ਪੂੰਜੀ ਨਿਵੇਸ਼ ਲਈ ਤਿਆਰ ਕਰਕੇ ਭਾਰਤ ਅਮਰੀਕਾ ਆਰਥਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਚ ਭੂਮਿਕਾ ਨਿਭਾ ਸਕਦੇ ਨੇ। ਉਨ੍ਹਾਂ ਨੇ ਸ਼ਿਕਾਗੋ, ਮਿਸ਼ੀਗਨ ਅਤੇ ਓਹਾਇਓ ਸ਼ਾਖਾਵਾਂ ਦੇ ਭਾਰਤੀ ਚਾਰਟਰਡ ਅਕਾਊਂਟੈਂਟਸ

ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਤਮ ਵਿਸ਼ਵਾਸ ਨਾਲ ਭਰੇ ਸਵੈ ਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR_RNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਸੰਯੁਕਤ ਅਰਬ ਅਮੀਰਾਤ ਦੇ ਅਟਾਰਨੀ ਜਨਰਲ ਕੌਂਸਲਰ ਡਾਕਟਰ ਹਮਦ ਸੈਫ ਅਲ ਸ਼ਮਸੀ ਨੇ ਕਿਹਾ ਹੈ ਕਿ ਫਲਾਈ ਦੁਬਈ ਉਡਾਨ FZ-1073 ਦੀ ਘਟਨਾ ਦੀ ਜਾਂਚ ਚ ਪਾਇਆ ਗਿਆ ਹੈ ਕਿ ਸਹਿ ਪਾਇਲਟ ਨੇ ਦਹਿਸ਼ਤਗਰਦ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਮੀਰਾਤ ਨਿਊਜ਼ ਏਜੰਸੀ ਨੇ ਡਾਕਟਰ ਅਲ ਸ਼ਮਸੀ ਦੇ ਹਵਾਲੇ ਨਾਲ ਦਸਿਆ ਹੈ ਕਿ ਸਹਿ ਪਾਇਲਟ ਨੇ ਉਡਾਨ ਦੌਰਾਨ ਹੀ ਕਾਰਵਾਈ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਫਲਾਈਟ ਟੈਕ ਦੇ ਅੰਦਰ ਕੈਪਟਨ ਸਮਿਤ ਮਛਾਰ ਉਤੇ ਕੁਹਾੜੀ ਨਾਲ ਹਮਲਾ ਕੀਤਾ ਅਤੇ ਹਵਾਈ ਜਹਾਜ਼ ਦਾ ਕੰਟਰੋਲ ਆਪਣੇ ਕਬਜ਼ੇ ਚ ਲੈਣ ਦੀ ਕੋਸ਼ਿਸ਼ ਕੀਤੀ। ਘਟਨਾ ਦੇ ਪਿੱਛੇ ਪੂਰੇ ਹਾਲਾਤ ਅਤੇ ਉਦੇਸ਼ਾਂ ਨਾਲ ਕਿਸੇ ਵੀ ਸੰਭਾਵੀ ਸਬੰਧ ਦਾ ਪਤਾ ਲਾਉਣ ਲਈ ਜਾਂਚ ਜਾਰੀ ਏ। ਭੌਤਿਕ ਅਤੇ ਡਿਜੀਟਲ ਸਬੂਤਾਂ ਦੀ ਤਕਨੀਕੀ ਜਾਂਚ ਅਤੇ ਵਿਸ਼ਲੇਸ਼ਣ ਵੀ ਚੱਲ ਰਿਹਾ ਏ। ਅਟਾਰਨੀ ਜਨਰਲ ਨੇ ਕਿਹਾ ਕਿ ਸਾਰੀਆਂ ਜ਼ਰੂਰੀ ਪ੍ਰਕਿਰਿਆਵਾਂ ਪੂਰੀਆਂ ਹੋਣ ਤੋਂ ਬਾਅਦ ਅੰਤਮ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਹੋਰਮੁਜ਼ ਜਲ ਮਾਰਗ ਵਿਚ ਕੁਵੈਤ ਦੇ ਝੰਡੇ ਵਾਲੇ ਟੈਂਕਰ ਤੇ ਹੋਏ ਹਮਲੇ ਤੋਂ ਬਾਅਦ 5 ਭਾਰਤੀ ਨਾਗਰਿਕਾਂ ਨੂੰ ਬਚਾ ਲਿਆ ਗਿਆ ਏ। ਓਮਾਨ ਵਿਚ ਭਾਰਤੀ ਦੂਤਘਰ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਉਸ ਨੇ MT-Kazima-3 ਵਿਚ ਸਵਾਰ 5 ਭਾਰਤੀਆਂ ਦੇ ਬਚਾਅ ਕਾਰਜ ਵਿਚ ਤਾਲਮੇਲ ਕੀਤਾ ਤੇ ਉਨ੍ਹਾਂ ਨੂੰ ਸੁਰੱਖਿਅਤ ਕਿਨਾਰੇ ਤੇ ਪਹੁੰਚਾਇਆ। ਭਾਰਤੀ ਦੂਤਘਰ ਨੇ ਬਚਾਅ ਕਾਰਜ ਦੌਰਾਨ ਲਗਾਤਾਰ ਸਹਿਯੋਗ ਅਤੇ ਸਹਾਇਤਾ ਲਈ ਓਮਾਨ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਪੱਛਮੀ ਏਸ਼ੀਆ ਵਿਚ ਵਧਦੇ ਤਣਾਅ ਵਿਚਕਾਰ ਭਾਰਤੀ ਮਲਾਹਾਂ ਨੂੰ ਲੈ ਕੇ ਜਾਣ ਵਾਲੇ ਕਈ ਵਪਾਰਕ ਜਹਾਜ਼ਾਂ ਉਤੇ ਹਮਲੇ ਹੋਏ ਨੇ। ਹੋਰਮੁਜ਼ ਜਲਮਾਰਗ ਸਮੁੰਦਰੀ ਰਸਤਾ ਏ ਜਿਹੜਾ ਫਾਰਸ ਦੀ ਖਾੜੀ ਨੂੰ ਓਮਾਨ ਦੀ ਖਾੜੀ ਤੇ ਅਰਬ ਸਾਗਰ ਨਾਲ ਜੋੜਦਾ ਏ। ਇਨਫੋਰਸਮੈਂਟ ਡਾਇਰੈਕਟੋਰੇਟ ED ਚੰਡੀਗੜ੍ਹ ਨੇ ਕੱਲ ਚੰਡੀਗੜ੍ਹ ਮੋਹਾਲੀ ਅਤੇ ਪੰਚਕੁਲਾ ਵਿਚ ਹਰਿਆਣਾ ਸਰਕਾਰ ਦੇ ਫੰਡਾਂ ਦੇ 645 ਕਰੋੜ ਰੁਪਏ ਦੇ ਕਥਿਤ ਗਬਨ ਨਾਲ ਸਬੰਧਤ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ 14 ਥਾਵਾਂ ਤੇ ਤਲਾਸ਼ੀ ਲਈ। ਕਥਿਤ ਵਿਚੋਲੇ ਗੌਰਵ ਕਾਂਸਲ ਸਮੇਤ ਕਈ ਸੁਨਿਆਰਿਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨਾਲ ਜੁੜੀਆਂ ਥਾਵਾਂ ਦੀ ਤਲਾਸ਼ੀ ਲਈ ਗਈ। ਏਜੰਸੀ ਨੇ 24.30 ਕਰੋੜ ਰੁਪਏ ਨਕਦ ਜ਼ਬਤ ਕੀਤੇ ਅਤੇ ਬੈਂਕ ਖਾਤੇ ਚੋਂ ਲਗਭਗ 22 ਕਰੋੜ ਰੁਪਏ ਜ਼ਬਤ ਕੀਤੇ। ਦਸਤਾਵੇਜ਼ ਅਤੇ ਡਿਜੀਟਲ ਸਬੂਤ ਵੀ ਬਰਾਮਦ ਕੀਤੇ ਗਏ ਨੇ। ਇਹ ਜਾਂਚ ਫਰਵਰੀ 2026 ਚ ਹਰਿਆਣਾ ਪੁਲਿਸ ਵੱਲੋਂ ਸੂਬੇ ਦੇ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਬੈਂਕ ਖਾਤਿਆਂ ਚ ਫਰਕ ਨੂੰ ਲੈ ਕੇ ਦਰਜ ਕੀਤੇ ਗਏ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ। ਬੈਂਕ ਖਾਤੇ IDFC ਫਸਟ ਬੈਂਕ ਅਤੇ AU ਸਮਾਲ ਫਾਈਨੈਂਸ ਬੈਂਕ ਨਾਲ ਰੱਖੇ ਗਏ ਸਨ। ਇਸ ਬੈਂਕ ਧੋਖਾਧੜੀ ਵਿਚ ਕਈ IAS ਅਧਿਕਾਰੀ ਅਤੇ ਹੋਰ ਸਰਕਾਰੀ ਕਰਮਚਾਰੀ ਵੀ ਕਥਿਤ ਸ਼ੋਰ ਤੇ ਸ਼ਾਮਲ ਨੇ। ਸਾਬਕਾ ਭਾਰਤੀ ਹਾਕੀ ਕਪਤਾਨ ਅਤੇ ਓਲੰਪੀਅਨ ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਏ। ਉਹ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਥਾਂ ਲੈਣਗੇ ਜਿਨ੍ਹਾਂ ਨੇ ਸ਼ੁੱਕਰਵਾਰ ਨੂੰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਪਦਮ ਸ੍ਰੀ ਅਤੇ ਅਰਜੁਨ ਪੁਰਸਕਾਰ ਜੇਤੂ ਪ੍ਰਗਟ ਸਿੰਘ ਜਲੰਧਰ ਛਾਉਣੀ ਤੋਂ 3 ਵਾਰ ਵਿਧਾਇਕ ਰਹਿ ਚੁੱਕੇ ਨੇ ਅਤੇ ਪੰਜਾਬ ਦੇ ਸਿੱਖਿਆ ਅਤੇ ਖੇਡ ਮੰਤਰੀ ਰਹੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਕਾਸ਼ਵਾਣੀ ਉਤੇ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦੇ ਅੱਜ 12 ਸਾਲ ਪੂਰੇ ਹੋ ਗਏ ਨੇ। ਮਨ ਕੀ ਬਾਤ ਦਾ ਪਹਿਲਾ ਪ੍ਰਸਾਰਣ ਅੱਜ ਦੇ ਹੀ ਦਿਨ 2014 ਚ ਵਿਜੇ ਦਸ਼ਮੀ ਦੇ ਮੌਕੇ ਤੇ ਹੋਇਆ ਸੀ। ਹਾਲ ਹੀ ਵਿਚ ਮਨ ਕੀ ਬਾਤ ਦਾ 138ਵਾਂ ਐਪੀਸੋਡ ਪ੍ਰਸਾਰਿਤ ਕੀਤਾ ਗਿਆ। ਪਿਛਲੇ 12 ਸਾਲਾਂ ਵਿਚ ਮਨ ਕੀ ਬਾਤ ਨੇ ਦੇਸ਼ ਭਰ ਵਿਚ ਹੋ ਰਹੀਆਂ ਸਕਾਰਾਤਮਕ ਤਬਦੀਲੀਆਂ ਨੂੰ ਉਜਾਗਰ ਕਰਨ ਅਤੇ ਨਾਗਰਿਕਾਂ ਨੂੰ ਭਾਰਤ ਦੀ ਵਿਕਾਸ ਯਾਤਰਾ ਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਲਈ ਵਿਲੱਖਣ ਮੰਚ ਪ੍ਰਦਾਨ ਕੀਤਾ ਏ। ਭਾਰਤ ਨੇ ਏਸ਼ੀਆਈ ਖੇਡਾਂ ਵਿਚ ਕ੍ਰਿਕਟ ਦੇ ਫਾਈਨਲ ਵਿਚ ਪਾਕਿਸਤਾਨ ਨੂੰ 19 ਦੌੜਾਂ ਨਾਲ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ। ਭਾਰਤ ਵੱਲੋਂ ਦਿੱਤੇ ਗਏ 212 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਦੀ ਟੀਮ 20 ਓਵਰਾਂ ਚ 192 ਦੌੜਾਂ ਹੀ ਬਣਾ ਸਕੀ। ਪਹਿਲਾਂ ਭਾਰਤ ਨੇ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ਉਤੇ 211 ਦੌੜਾਂ ਬਣਾਈਆਂ। 3 ਮੈਚਾਂ ਦੀ ਇਕ ਦਿਨਾਂ ਲੜੀ ਦੇ ਤੀਜੇ ਤੇ ਆਖਰੀ ਮੁਕਾਬਲੇ ਵਿਚ ਅੱਜ ਚੰਡੀਗੜ੍ਹ ਵਿਚ ਭਾਰਤ ਅਤੇ ਵੈਸਟ ਇੰਡੀਜ਼ ਆਹਮੋ ਸਾਹਮਣੇ ਹੋਣਗੇ। ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਇਹ ਮੈਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਅਖੀਰ ਵਿਚ ਖਾਸ ਖਬਰਾਂ ਇਕ ਵਾਰ ਫਿਰ ਸੁਣ ਲਓ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਕਿਹਾ ਏ ਕਿ ਆਰਥਿਕ ਮਜ਼ਬੂਤੀ ਨੂੰ ਸਮਾਜਿਕ ਮਜ਼ਬੂਤੀ ਤੋਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ।
ਅਤੇ ਤੇਜ਼ੀ ਨਾਲ ਬਦਲਦੀ ਦੁਨੀਆ 'ਚ ਸਾਰਿਆਂ ਦੀ ਸ਼ਮੂਲੀਅਤ ਹੀ

ਮਜ਼ਬੂਤੀ ਦੀ ਬੁਨਿਆਦ ਹੈ। ਸਰਕਾਰ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਮੁੱਖ ਸਰਗਨਾ ਨਵਪ੍ਰੀਤ ਸਿੰਘ ਨੂੰ ਤੁਰਕੀਏ ਤੋਂ ਭਾਰਤ ਲਿਆਉਣ 'ਚ ਸਫਲਤਾ ਹਾਸਲ ਕੀਤੀ। ਸੰਯੁਕਤ ਅਰਬ ਅਮੀਰਾਤ ਦੇ ਅਟਾਰਨੀ ਜਨਰਲ ਕੌਂਸਲਰ ਡਾਕਟਰ ਹਮਦ ਸੈਫ ਅਲ ਸ਼ਮਸੀ ਨੇ ਕਿਹਾ ਕਿ ਫਲਾਈ ਦੁਬਈ ਉਡਾਨ ਦੀ ਜਾਂਚ ਵਿਚ ਪਾਇਆ ਗਿਆ ਕਿ ਸਹਿ ਪਾਇਲਟ ਨੇ ਦਹਿਸ਼ਤਗਰਦ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਭਾਰਤ ਨੇ ਏਸ਼ੀਆਈ ਖੇਡਾਂ ਵਿਚ ਕ੍ਰਿਕਟ ਦੇ ਫਾਈਨਲ 'ਚ ਪਾਕਿਸਤਾਨ ਨੂੰ 19 ਦੌੜਾਂ ਨਾਲ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਏ। ਪ੍ਰਾਦੇਸ਼ਿਕ ਖਬਰਾਂ ਦਾ ਸਾਡਾ ਅਗਲਾ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।

0: ਜਿਹੜਾ ਤਮ ਸਿਖਿਆ ਤੂੰ ਨਾ ਦੋ ਕੰਮਾਂ ਦੇ ਖਰਚਾ ਬਸੇ ਬਿਲਕੁਲ ਆਪੋ ਚਿਚੀ ਖੋਖੁਰੀ ਸਿਖਿਆ ਤੂੰ ਖੁਸ਼ ਛੂ ਥੋਪਦੇ ਯਹਾਂ ਦੇ ਕਾ ਫਾਲਤੂ ਥੋਪਚ ਮੈਂ
1: ਗ੍ਰੋਹ ਹਿਸਾਬ ਪੇ ਥੋਪਚ ਮੈਂ
0: ਗ੍ਰੋਹ ਹਿਸਾਬ ਥੋਪਚ ਮੈਂ ਸਗਾ ਦੇ ਹਿਸਾਬ ਪੇ ਥੋਪਚ ਨਾ ਬਸ ਜੋ ਦਰੇ ਹੋਤੀ ਕਾ ਦਰੇ ਨਾ ਸੰਗਾ ਚਾ ਆਰੇ ਨਾ ਫੀ ਸੋ ਦੋ ਚਾ ਗੋਮਾਰ ਜ਼ੀਨ ਕਾ ਖਿਰਬਤ ਅਰਜ਼ੀ ਕਾ ਨਾ ਅਤਾ ਪੁਚ ਬਸ ਨਾ ਦੇਣਾ ਹਿਸਾਬ ਪੇ ਕਾ
1: ਦਨਾ ਆ ਤੁਮੀ ਕੀ ਛੂ ਮੈਂ ਮਦਰੇ ਦੀ ਨਾ ਮੋਟਰ ਗੇ ਫੀ ਸੋ ਖਨ ਛੂ ਆਇਆ ਦਾ ਸਵਾ ਚੂਰਸ
0: ਪੇ ਜਨਾ ਕੋ ਨਾ ਦਾ ਇੱਕ ਤਨਾ ਖਤੋ ਕੋ ਕਾ ਯੂਲ ਗੋਇ ਕਾ ਗੋਮਾਰ ਦਰ ਸੇ ਅਰਜ਼ੀ ਹੋ ਦੇਰ ਦੀ ਪੇ ਨੁਕਸ ਨਾ ਲੈ ਛੂ ਮੁਸ਼ਕਿਲ ਬਤ ਪਿੰ ਦਰੇ ਦੀ ਛੂ ਨਿਆਸ ਕਰਚੇ ਦਿਆਸ ਕੇ ਲੈ ਨਾ ਤੀ ਛਰਤ ਪੁਚ ਨਾ ਦਿਆਸ ਉਸ ਅਫਰੀਕਾ چوز گمینه یان یور به چوغوز یان رزینچ چوغوز چانه دو مت محمد نسان اچ دینا کرا طریقہ بالکل مردمو اتمنه
1: بخشش چانه اجی صاحب دیو من غتا یا من اردمو سپرا غتا مو زیرس اتا پے خشنس پے کا دین حمزا صاحب پدرنگ ڈولیو تی چو خاص کر غتی بری یولانو چانه دے چانه دے دا گروپ ایک چام یوت پین یرا ایتیو تنا چام سیت پین درے چام سو
0: دے چانه نا نرا ایتیو پے صاحب کنگ اچ اسی گر پین درے دے لو ਸ਼ਿੰਗ ਸੋਇਰਾਂ 97 98 99 99 ਸਿਸਾਇਆ 99 ਸਿਸਾਇਆ ਨਿਆਨੇ ਇਹਨਾਂ ਕੋਲ ਆਉਂ ਗਿਆ ਨੂੰ ਕਨ ਐਮਿਨੇਸ਼ਨ ਪੁਆਇੰਟ ਨੂੰ ਖੋਪ ਹੋ ਗਿਆ ਰੰਗ ਆ ਗੋਲਾ ਫੋਕਪਾ ਦਿਆ ਨੂੰ ਕੋ ਮੇਰੇ ਸੂ ਮੇਰੇ ਸ਼ਾਨਾ ਨਾਚੀ ਨੰਬਰਦਾਰ ਜਿਸ ਦੇ ਕਾ ਦੇ ਨਮਾ ਬਸ ਇੱਕ ਨਾ ਲੇਬਰ ਅਫਸਰ ਜੋ ਸੋ ਸੇ ਨਾਚੀ ਨੰਬਰਦਾਰ ਨੂੰ ਤੁਕੀ ਨਾਚੀ ਹਜੀ ਅਬਦੁੱਲਾ ਨੰਬਰਦਾਰ ਲੋਇਤ ਪਿੰ ਇਹ ਖੋ ਮਿਤੂ ਦਿਆ ਨੂੰ ਕਿਸੇ ਸੁਪਾ ਖੋ ਜ਼ਿੰਮੇਦਾਰੀ ਮਕਰ ਤੁਮੀ ਨਾ ਮਾ ਸ਼ੋਰੇ ਮੇਤ ਪਿੰ ਗਮ ਮਨ ਅਪਰੇ ਦੇ ਪਿੰ ਤਾਂ ਬਿਜ਼ੀ ਪ੍ਰੈਸ ਯਾ ਤਨੋਰ ਲੋਂਚੇ ਮਿੰਜੀ ਦੇ ਪੇਸ਼ੋਰ ਮੇਤ ਪਿੰ ਤਾਨਾ ਕੋ ਜ਼ਮਾ ਮਨੇ ਇਸ ਪਿੰ ਸੋ ਮਲਨ ਮਨੰਗਾ ਪਤਾ ਸੋ ਸ਼ੈਂਪੂ ਨੰਗਾ ਮਸ਼ਰ ਬੋਲੇ ਪਿੰ ਨਾ ਚਾ ਪਿੰ ਇਸ ਲੁਕ ਸੋ ਪਿੰ ਯੰਗਾ ਹਰ ਤਖਤ ਪਾ ਸੋ ਕਿ ਨਮਰਦਾ ਰੀਸ ਸੇ ਜ਼ਿੰਮੇਦਾਰੀ ਮਕੂਜ਼ ਲੋ ਅਲ ਮਿੰਜੀ ਨਮਰਦਾ ਇਸ ਸੋ ਸੋ ਲੋ ਲੇਵਲ ਅਫਸਰ ਜ਼ਰੇ ਨਾਸ ਕੋਸ਼ਿਸ਼ ਬਸ ਕਿ ਨਮਰਦਾ ਲੇਵਲ ਅਫਸਰ ਤੁਕ ਪੀ ਅਸ ਕੇ ਪੰਗਾ ਕੋ ਤੁਕ ਆਫਿਸ ਦਾ ਨਾਸ ਸੋ ਚਾਨੇ ਕੋ ਨੰਗਾ ਸਪਰਾ ਸੋ ਚਾਨੇ ਨਾਸ ਕੋ ਟੀ ਸੋ ਨਿ ਕੇ ਜੀ ਬਸ ਦੇ ਪੰਗਾ ਮਿੰਜੀ ਨਮਰਦਾ ਇਸ ਸੋ ਮਿੰ ਕੋਸ ਮਿੰ ਨਾ ਗ੍ਰਾਫ ਸ਼ਿਤ ਨਾਸ ਨਾ ਚਾ ਮੇਰੇ ਸਤਾਂ ਹੈ ਦਰਜ਼ਸ ਜ਼ਰ ਬਨਾ ਨਾਸ ਕੋ ਆਦਿ ਨਿ ਕੇ ਸ਼ਦ ਦੋ ਮਬਸ ਜਗਾ ਮੱਚੀ ਮੇਰੇ ਸੇ ਪਰ ਮੰਗਾ ਜੀ ਜਗਾ ਨੂੰ ਚਾਨਾ ਜ਼ਿੰਮੇਦਾਰੀ ਨਾਸ ਕੋ ਨਾਨਾ ਚਾਹ ਮੈਂ ਮਿਸਰ ਦੇ ਸੋ ਵਾਲੰਟੀਅਰਲੀ
1: ਵਾਲੰਟੀਅਰਲੀ
0: ਬਿਲਕੁਲ ਇਹ ਆ ਜ਼ਿੰਮੇਦਾਰੀ ਨਾਸ ਕੋ ਦੇ ਸਪਾਨੀ ਖੇਰਸ ਜਗ ਮੈਂਗਾ ਚੋਗਾ ਚੋਗਾ ਤਾਂ ਮੋਸ਼ੀਨ ਦਿਸ ਨਾ ਨਾ ਤਾਂ ਦਿਸ ਨਾਸ ਤਾਂ ਦੇ ਕੋ ਨਗਾ ਮੋਇਦਾ ਬਸ ਸਿਰ ਨਾਸ ਕੋ ਦਾ ਵਾਦਾ ਲੂਸ ਕੇ ਕਨਾ ਯਾਨੀ ਮੀਨ ਬਰੂਪਨ ਕਾਖਸ ਲੈ ਮਿਤਾਂ ਚਾ ਦਰਾਜ਼ ਲੈ ਮਿਤਾਂ ਚਾ ਬਟਾਲੀ ਕੇ ਮਿਤਾਂ ਚਾ ਦਿਆ ਚਾਂ ਚਿੰਗ ਚਾ ਮੇਰੇ ਸੋ ਫੋਗਨਾ ਗਾ ਤੋ ਨਾਸ ਤਾਂ ਦਿਸ ਜ਼ਰ ਨਾ ਦੇ ਚਨਾ ਦੀ ਟ੍ਰੈਸ ਸਕੂਲੀ ਜ਼ੋਰ ਚਿਓਤ ਪਿੰ ਯੋਤ ਬਨਾ ਯਾਂ ਤੀ ਹਜੀ ਹਦੀ ਜ਼ਰਨ ਚ ਕੋ ਯੋਤ ਕੋ ਜਿਤਾ ਸੋਗਾ ਨਾ ਤਾਂ ਇਸ ਕਾ ਚਿਚਿਕ ਬਸੇ ਨਾ ਦੀ ਚੋਗਾ ਸਵਾਦਿਕ ਬਸੇ ਲੇਬਰ ਅਫਸਰ ਨਾ ਨਾ ਤੇ ਮਹਿੰਗਾ ਚੋਗਾ ਚੋਗਾ ਮਾ ਦੇ ਛੋਮ ਵਾ ਗਿਆ
1: ਥਾਰੀ ਦੇ ਸ਼ਬਦ
0: ਆ ਥਾਰੀ ਨਾ ਤਾਂ ਮੈਂ ਨਾ ਕਾਫਸਰ ਲਾ ਫੋਗੇ ਦਰਾਜ਼ ਦਾ ਫੋਗੇ ਬਟੇ ਲਾ ਫੋਗ ਪਨਾ ਤੇ ਲਿਲੇ ਪੋਂ ਆ ਤਾਂ ਸਾਨੀ ਨਿਤ ਕੋਨਾ ਮਾ ਚਮੇਨ ਚੀ ਚੇ ਚੀ ਸ਼ਾਮੇ ਸਮਸੇ ਦਿਉ ਨਾ ਤਾਂ ਸਾਨੀ ਛਾਤਿੰ ਦੇਸ ਬਕੋ ਦੇ ਕਾ ਐਗਰੀ ਸੋ ਐਗਰੀ ਚਾਨਾ ਨਾ ਚੇ ਸਕਾ ਦੇ ਅਸਕੇ ਸੁਖ ਬੁਗਰੀ ਕਾ ਕੋਈ ਮੰਗਾ ਖੋਰਾਂ ਨਾ ਬੁਸਾ ਨਿਯ ਸੁਖ ਨਾ ਯੋਤ ਪਿੰ ਨਾ ਚੇ ਕਚੀ ਯੋਤ ਪਿੰ ਮੰਗੇ ਕੁਸ਼ੀ ਗਿਆਸ ਤੇ ਨਾ ਸੋ ਸੋ ਸੇ ਐ ਨੂੰ ਨਾ ਤੇ ਸਕੋ ਬਸ ਦੇ ਜਾਗਾ ਨਾ ਚੇ ਮੰਗਾ ਸੁਖ ਗਾਇ ਤੇ ਪਾ ਬਸ ਤਾਂ ਇੱਕ ਦੇ ਪਾ ਚੀ ਬਚਦੇ ਨੇ ਨਾ ਗਾੜੀਆ ਕਚਾ ਆਇਆ ਤਾਂ ਇਹ ਲੇਬਰ ਅਫਸਰ ਨਾ ਵਾਦਾ ਬਸ ਪਿੰ ਕਿ 7 ਵਜੇ ਗੰਗਾ ਮੀ ਹੋਤ ਯਾ 11 ਵਜੇ ਇਹ ਨਾ ਗੋਲਾ ਸ਼ੁਰੂ ਛਾ ਨਾ ਮੀ ਜੋਸ ਪਹੁੰਚਾ ਦੇ ਗਨਾ ਚਸ ਤਨ ਦੀ ਕਨਾ ਸ਼ੋਰ ਸ਼ੋਰ ਤਾਂ ਮੰਜੀ ਕਨ ਗ੍ਰੰਥਾਂ ਆਇਤ ਕਨ ਫਰਾਂਚਾਇਤ ਕਨ ਤਾਂ 20 ਕਨ ਉਹ ਦੇ ਕਨ ਲਾ ਜਾ ਨਾ ਚੀ ਗੋਮੀ ਸ਼ੋਰ ਸੋਸ ਨਾ ਗੋਮੀ ਕਨ ਨਾ ਚਸ ਮੰਗਾ ਚੋਗਾ ਚੋਗਾ ਲਿਸ ਜੋਸ ਛਾਨਾ ਫੇਰਾ ਮੀਸ ਨਾ ਚਾ ਬਾਰੀ ਫੋਕ ਯਾਨ ਸਿਰਫ ਇੱਕਾ ਦੁਕਾ ਮੀ ਮਾਨੋਸ ਬਾਕੀ ਤਮਾਮ ਹੋਸ ਤਮਾਮ ਹੋਸ ਦੇ ਲੇ ਤਨਾ ਖੋਨੇ ਅੰਬੋ ਹਚਾਂ ਇਸ ਕੇ ਅੰਬੋ ਸਚਾ ਮੀ ਲਾ ਕਨ ਖੋਨ ਦੀ ਕੇ ਹੋਚਾ ਦੀ ਕੇ ਮੀ ਤੇ ਤੇ ਸਚਾ
1: ਚਨਾ 80 ਗਰ ਪੁਲਾ ਦੇ ਚਮ ਸੋ
0: ਚਨਾ ਦੇ ਉਹਦੇ ਚਨਾ ਮੀ ਸਿਰਫ ਬਣਾਤੀ ਮਕਸਦ ਪਤੋ ਹੀ ਮਿੰਦੇ ਉਹਦੇ ਚਨਾ 235 ਗਰ ਸੁਕ ਦੇ ਚਨਾ 235 ਦੇ ਨਾ ਤਕਰੀਬਨ ਮਨ 400 ਸੋ ਸਤ 400 ਸੋ ਚਚਾ ਦੇ 400 ਸੋ ਸਤ ਤਾ ਜੋ ਇਨ ਤਿਸ਼ਮੀ ਗਾ ਤਾਂ ਸੇ ਬਿਆਮਾ ਤਾਂ ਸਕਬਾਈ ਉਹ ਤਿਸ਼ਮੀ ਗਾ ਚੀ ਮਹਲਾਈ ਬਾਰੀ ਸੋਕ ਤੇ ਤਿਸ਼ਮੀ ਬਿਆਮਾ ਤਾਂ ਬਰੂ ਸ਼ਗਰਨ ਐਸਾ ਐਲਾ ਬਰੂ ਜੇ ਇਹ ਬਰੂ ਸ਼ਗਰਨ ਦੇ
1: ਸ਼ਗਰਨ ਦੇ
0: ਸ਼ਗਰਨ ਹੋ ਯਾ ਇਹ ਬਰੂ ਸ਼ਗਰਨ ਅਸਲੀ ਬਰੂ ਜੂ ਚਾਨੇ ਅੱਛੀ ਮਹਲਾ ਦੇਸ਼ਮੀ ਸਭਾ ਅੱਛੀ ਮਹਲਾ ਇਨ ਮਨਾ ਦਰੇ 400 ਤਕਰੀਬਨ ਸੋਸਤ
1: ਬਖਸ਼ਿਸ਼
0: ਕਸਾ
1: ਚਾਨਾ 400 ਗਰ ਦਰੇ ਤਕਰੀਬਨ ਸੋਸੀ ਜੂ ਦਿਆ ਨੁਕ ਬਰੂ ਖਾਨ ਕਾ ਜ਼ਰੇ ਨਤੀ ਮਨਾ ਕਾਫੀ ਮਸ਼ਹੂਰ ਹੋ ਚੂ ਤਕਰੀਬ ਸਤਰੀ ਯੂਲੋ ਨਾ ਨੁਕ ਨਾ ਹਾਜ਼ਾ ਤੁੰਗੋ ਖੁਰੇ ਦੀ ਕਾ ਜ਼ਿਆਰਾ ਲਗੋ ਨੁ ਜੂ ਦੀ ਖਾਨ ਕੀ ਬਰਾ ਯਾਰਾਂ ਸੀ ਸਰ ਬਖਸ਼ਿਸ਼
0: ਤੰਗਾ ਤਾਂ ਸੋਰ ਵੀ ਐਸਾ ਪੋ ਬਰੂ ਖਾਨ ਕਾ ਜ਼ਬਨਾ ਖਾਨ ਕਾ ਇੰਤੂ ਨੁਰ ਬਖਸ਼ ਨੁਰਬਖਸ਼ਿਸ਼ ਨੁਰਬਖਸ਼ਿਸ਼ ਬਰੀਕਾ ਬਰੀਕ ਨੁਰਬਖਸ਼ਿਸ਼ ਯੋਤ ਬਨਾ ਦੇ ਚੁਮਿਕ

0: ਉਹ ਘਰੇ ਨੇ ਮੈਂ ਚਾਹਦੇ ਆਸਰ ਸੀ ਮੈਂ ਜਾ ਦਿੱਕ ਖੂੰ ਇਸ ਯਾ ਮਾਜਿਸ ਚੌਕੂੰ ਇਸ ਕੋਸ਼ਿਸ਼ ਬਸ ਖਾਨ ਜਦ ਸੋਲ ਵੀ ਸਰਾਓ ਮਨ ਛਾਨ ਲੜਦਾ ਉਰਦਾ ਚਿਕ ਚਿਕ ਤਾਂ ਸੋਨਾ ਮੋਤ ਗੇ ਉਰਦਾ ਚਿਕ ਤਾਂ ਸੋ ਮਨ ਛਾਨਾ ਨਰੀ ਵਕਤ ਕੰ ਮਸਜਿਦ ਕੋ ਮਨ ਬਿਲਕੁਲ ਮਨ ਮੁਕੱਦਸ ਮਨ ਕੋਈ ਹੋਤ ਪਿੰ ਤੁਨ ਕੋ ਹਜਾਤ ਮਨ ਬਿਲਕੁਲ ਮਨ ਕਾਫੀ ਮਨ ਕੋ ਛਾਂ ਸਾਥ ਪਿੰ ਮਨ ਤਾਂਗਾ ਇਲਾ ਦੀ ਕਮਿਸਾਲ ਚੀ ਤਾਂ ਇਰੰਗਾ ਦੇ ਦਿਨ ਪਲਾ ਦਹੀਮਾ ਮਸਜਿਦ ਪੇ ਯੋਤ ਸਨਾ ਦੇ ਦਿਨ ਪਲਾ ਬਿਜਲੀ ਦਚਨਾ ਬਿਜਲੀ ਹੋਸਨਾ ਛੀਨੀ ਦੇ ਛੋ ਛੋ ਪੋਲੀ ਤਾਂ ਪਿੰ ਦੇ ਅਦੇ ਪੋਲ ਚਿਕ ਨਚਾ ਦੇ ਗੋਸ਼ਾ ਸੋ ਮਾ ਪਾਂਚਾ ਕੋ ਦਰਖਾਸ ਤਾਂ ਸਭ ਜੀ ਪਾ ਅੱਲਾ ਖੋ ਇਸ ਬਰਸ਼ਾ ਨਹੀਂ ਕਿਉ ਦੇਖਣ ਖੇਲ ਜਿਸ ਖੇਲ ਜਲ ਬਨਾ ਨਚਾ ਕਿਉ ਮਸੋ ਨਚਾ ਮੈਂ ਗੇ ਬਿਜਾ ਕਿ ਮੈਨੇ ਮੇਤ ਬਿਨ ਨਿਵਾ ਜ਼ਰਨ ਚਿਕ ਮੂਲ ਬੇਕ ਪੇ ਚੋਬਲਾਸੀ ਹੋ ਪਿੰ ਬਿਰਵੜੀ ਅਨੁ ਕੋ ਹੋ ਉਨੁ ਚੁਕ ਦੇ ਵਾ ਯੂ ਮਾ ਵਾ ਖੇਲਾ ਚਾ ਤੁੰਗ ਬੇ ਮੇਤ ਵਾ ਨਚੀ ਬਰ ਖੰਤਾ ਦੀ ਦੇ ਨਾ ਖੇਚਿਨ ਪੋਲ ਪੋ ਖੇਚਿਨ ਕੇ ਸਮਾ ਦੋ ਜਾਂ ਚਾ ਤੁੰਗ ਮੇਤ ਜਸਪਾ ਖੋਸ ਚ ਦੇ ਜਾਂ ਚਾ ਮਦਸ ਨਿਗਾ ਸੰ ਕੁਰੇ ਦੇ ਚ ਕੋਲ ਮਦਦ ਬਸ ਬਿਚਾਰਾ ਗੋ ਖਰਾਂ ਚਾਸ ਖੁਸ ਜੁਕ ਪੋ ਨਾ ਚਾ ਮੇਂਗਾ ਜੀ ਖਾਸ ਕੁਰੋਸ ਸਿੰਤੇ ਚੁਕ ਮਨੇ ਚਾ ਨਾ ਕੋਈ ਮਨ ਦੀ ਗੇ ਲਬਸਤਾਨ ਸ਼ੁਰ ਨੂ ਜੁਸ ਚੁਕ ਸ਼ੁਰ ਨੂ ਜੁਸ ਚੁਕ ਬਾ ਖੋਖਰੀ ਮਸਾਜ ਦੁਕ ਦੁਕ ਦੇ ਨੇ ਜਨ ਨਾ ਮਜ਼ਸ ਖੁਸ ਯਾ ਲੋ ਖੋਜ ਜਬ ਨਾ ਨਾ ਕੋ ਤੁਕ ਨਾ ਕੋ ਤੁਕ ਬਨਾ ਖੋਜ ਦੇ ਜਨ ਜ਼ਰਤ ਯਾ ਜੁ ਖੁਲਾ ਸ਼ਸ ਦੇ ਯੰਤੀ ਹਰਬਨੀ ਖਾਨਕਾ ਦੇ ਜਨ ਨਾ ਪੋਲ ਬੁਕਰ ਸੋ ਨਾ ਜਾ ਨਿਆ ਦਾ ਸੋ ਮਿੰਗ ਆ ਫੀਗ ਮੇਤ ਪਿੰ ਯਾ ਦੇ ਨਾ ਬੁਸੇਸ ਕੇ ਨਾ ਬੁਸੇਸ ਕੇ ਜਨ ਜੇ ਬੁਸਾਲਾ ਟੀਚਰ ਥੋਪ ਸੁਕ ਬੁਸਾਲਾ ਯੋਵਾ ਦਿਨ ਦਰੇ ਦੁਕ ਤੁਕ ਸ਼ਾਇਦ ਕੋ ਦੁਕ
1: ਮਾਰੇ ਯਰੀ ਮਿਗ ਸੋਂਕਾਨ ਨਿਜ
0: ਨਾਰੀ ਮਿਗ ਸੋਂਕਾਨ ਪੁੰਜ ਜੇ ਦੋ ਦਰ ਨਾ ਤੋਗ ਲਾ ਮਨੇ ਬਿਕੁ ਦੀ ਦਰਸੀ ਗਰ ਕੋ ਨ ਪੇ ਉਮਤ ਪਿੰਚੁ ਕੋ ਬਿਲਕੁ ਦੀ ਉਸੇ ਕੋ ਮਾ ਬਿਕੁ ਜ਼ੋਲਾ ਪੁਰਾ ਮਨਾ ਤੋ ਬਸੇ ਮੈਂ ਦਾ ਬਸ ਛਾਤ ਪਿੰਨਾ ਕੋ ਸਾਂ ਜ਼ਰਬਤ ਨਾ ਚੀ ਮੈਂ ਤੁੰਗੋ ਮਨਾ ਚਾਲ ਦੰਦ ਜ਼ਰ ਜ਼ਰਬਤ ਨਾ ਕਾ ਨ ਸੰ ਨਤੀ ਨ ਸੰ ਗਾ ਸੁਜੇ ਤੁੰਗੇ ਜੇ ਨ ਕਤੋ ਦੇ ਕਲਨ ਮਦਰਾਂਗਾ ਮਨੇ ਬਿਲਕੁਲ ਮਨਾ ਸਿੰ ਸ਼ਖਸੇ ਨਾ ਬਨਾ ਮਾਰ ਚੁਕ ਮਨੇ ਮਸਜਿਦ ਪੁਖਰਾਂ ਦੇ ਹਿਮਾ ਨਤਸ ਗੋਲ ਮਾ ਨੰਗੋ ਤੇ ਗੰਬਾ ਤੰਗ ਬਚੀ ਨਾ ਤੰਗ ਸਲੁਕ ਚਾ ਸੁਰਬਤ
1: ਅੱਛਾ
0: ਦੋ ਤਿਕ ਮਨੇ ਮਸਜਿਦ ਪਿਆਂ ਦੇ ਨੇ ਯੁੱਧ ਖਲੇ ਨੇ
1: ਬਾਰੂ ਖਾਨ ਕਾ ਜ਼ਰੇ ਨਾ ਤੀ ਖਤੇ ਲਾਦਾ ਖਮ ਯੂੰ ਜੋ ਜਗੇ ਗਿੰਜੂ ਨਾ ਸੁਨਸੇ ਚ ਨਜ਼ਰੇ ਚ ਬਰੂ ਖਾਨ ਕਾ ਖੇਰੀ ਨਜ਼ਰੇ ਚਿਕ ਚਿਕ ਅਫਰੀਸ ਕਾ ਚ ਬਰੂ ਖਾਨ ਕਾ ਖਿਓ ਚੁ ਜੁ
0: ਸਹੀ
1: ਸੋ ਜ਼ਰਮੋ ਯੋ ਨਾ ਮਾਧਵ ਦਾ ਕਾ ਤੋਂਗਾ ਤੀ ਬਰੂ ਖਾਨ ਕਾ ਮਜੀ ਚਿਕ ਯਾ ਦਨ ਦੇ ਖੁਰੀ ਯੋ ਚੁ ਜੁ ਦੇ ਚੋਸ ਬੁ ਗਤਾ ਤਗਰੀ ਜੁਲ ਨਾ ਨੋ ਨੋ ਦੀ ਕਾ ਜ਼ਿਆਰਾ ਲ ਸੋਚਾ ਇਨ ਚੁ ਚਾਲ ਗੌਰਮੈਂਟ ਦੀ ਤਰਫ ਨੇ ਦੀ ਕਾ ਪਾਰਕਿੰਗ ਚੀ ਜ਼ਰੇ ਯਾ ਦੁਖ ਸੇ ਜ਼ਰੇ ਯਾ ਤੋ ਚੁ ਸਿਕ ਚੰਗ ਅਰਚੀ ਚੰਗ ਕੋਸ਼ਿਸ਼ ਮੇ ਪਾਸ ਹਾਜੀ ਸਾਹਿਬ ਯੰਤੇ ਸੰਗ ਦਰਖਾਸ ਵਰਖਾ ਸੀ ਤੰਗ ਸੇ
0: ਦੀ ਖੋਰ ਖਾਲ ਲ ਸਕੇ ਦੋ ਮਿਤ ਪਾ ਯਾ ਵੇ ਤਦ ਮੀ ਉਹਨਾਂ ਨੇ ਗਾਦੀ ਨਾ ਸਾਬ ਦੇ ਕੋ ਜੁਦੇ ਜਾ ਸੁਈ ਬਰਗਾਈ ਨਾ ਦੋ ਕੋ ਬਰਗਾਈ ਨਾ ਦੋ ਬਰਗਾਈ ਨਾ ਥਲਪ ਨਾ ਦਰੇ ਨਾ ਤਾ ਜਦੀਦ ਜ਼ਮਾਨੇ ਨੂੰ ਤਮਾਮ ਗਮਾ ਗਾੜੀ ਸ਼ਾਨਾ ਦਿਗ ਨਾ ਸੁਰੋ ਬਸਤੋਂ ਨਾ ਛਾਨਾ ਦੇ ਮਦੁਕ ਪਾ ਦਿਆ ਗਾੜੀ ਦੀ ਖਮਾ ਲੋਕ ਸੋਂ ਦੁ ਦਰਾ ਦਾ ਛਾਨਾ ਲੋਕ ਸੋਂ ਦੁ ਦਿਗ ਗਰ ਨਾ ਦੁਗ ਦਿਗ ਨਾ ਦਾ ਕੋਂਤੀ ਦਾ ਮਕਸਦ ਬਣੇ ਬਸ ਨੇ ਛੇ ਦੇ ਲੋਕ ਸੇ ਛੇ
1: ਗਵਰਨਮੈਂਟ ਦੀ ਤਰਫ ਨੇ ਦਿਗ ਚਾਹ ਨਾ ਤਵੱਜਹ ਮੈਂ ਪੈ ਚੁ
0: ਗਵਰਨਮੈਂਟ ਦੀ ਤਰਫ ਨਾ ਮਨ ਹਕੀਕਤ ਪੈਣਾ ਜ਼ਰ ਨਾ ਕਤੋ ਦਿਗ ਖਾਨਕਾ ਸੋਤਨਾ ਨਤੀ ਦੀਸੀ ਦੀਨ
1: ਲੈਣਾ
0: ਲੈਣਾ ਖੇ ਅਨੇ ਉਹ ਪਿੰਨ ਮਨ ਸਖਦ ਇਤਿਕਾਦ ਮੈਂ ਚਿਨੇ ਦੇ ਕਾ ਚਾਨਾ ਦੀਨ ਲਾਚਾ ਦਰਖਾਸ ਕਿਸ ਦੀ ਮਜੀਦ ਪੁਸ਼ੋ ਜੀ ਇਸ਼ੇ ਦੀ ਮਿਹਰਬਾਨੀ ਹਾਂ ਇਹ ਦੀ ਅੰਗਾ ਚਾਫਾਨ ਸੇ ਤੂੰ ਦੋਲੇ ਜਾਂ ਚਾਦੀ ਕਲਮ ਬਰਸੋਸ ਅਨਿਸ ਕੇ ਕਾ ਦਵਾ ਕਾਫੀ ਤਸ ਖੋਰੇ ਸੰ ਮਚਾ ਕਾਫੀ ਮਦਦ ਬਸ਼ੋਨ ਲਮਨ ਹਕੀਕਤ ਦਿਸ ਪਰੋ ਚਾਨਾ ਦੀਨ ਕੋ ਫਾਨ ਸੇ ਤਸ ਲਮ ਬੰ ਕੋ ਦੋਲਾ ਬਿੰ ਕਨ ਮੈਂ ਲਮ ਮੈਂ ਪਿੰ ਅਜੀ ਖੰਕਾ ਆ ਬੋਮੇ ਸੁਕੂਲੀ ਕਾ ਨਾ ਹਾਈ ਸੁਕੂਲੀ ਕਾ ਨਾ ਬੁਲ ਬੋ ਸੇ ਪਿੰ ਚਾਨਾ ਖੋਈ ਦੋਰਾ ਨੇ ਮਚਾ ਲਮ ਪੋਲ ਦਨ ਦੋਲ ਖਾਨ ਕੇ ਕਾ ਯਾ ਮਜੀਦ ਪੋਲ ਦਨ ਛਾਨ ਦੇ ਆਨੂ ਮਚਸ ਨਤੇ ਸਾ ਚੰਦਾ ਬਸ ਦੇ ਆਨੂ ਮਚਸ ਯਾ ਠੇਕਦਾਰ ਚੀ ਕਨਾ ਯਾ ਸੁਈ ਕਨਾ ਯਾ ਸਰੀ ਇੱਕ ਜ਼ਰ ਬੀਕ ਸਿਮੈਂਟ ਚੀ ਜ਼ਰ ਬੀਕ ਮਚਸ ਬਿਲਕੁਲ ਮਚਸ ਸੰਸਕਨ ਮਾਨੇ ਮਿੰ ਬਿਲਕੁਲ ਮਚਸ ਨਿਆਨ ਮੇ ਸਾਪੋ ਨਤੀ ਹਲਾਲੀ ਕੁਮੈ ਕਨਾ ਤਾਂ ਸੰਤਰ ਸਿੱਕ ਕਨ ਇੰਡੀਆ
1: ਮਚਸ
0: ਆ ਗੋਰਮੈਂਟ ਚੀ ਪਾਂਚ ਤਾਂ ਸੰਸਕਨ ਬੁਲੀ ਕੋਸ ਤਾਂ ਸੰਸਕਨ
1: ਮਚਸ ਕਸ ਸਰੀ ਸ਼ਿਜੂ ਛਾਨਾ ਨਤੀ ਬਰੂ ਖਾਨ ਕਾ ਜ਼ਰੇ ਨਤੀ ਖਤੇ ਲਦਾ ਖੰ ਦਿਉ ਮਿੰ ਬਿੰ ਚੁਤ ਹਾਜੀ ਸਾਹਿਬ ਸਨਲਾ ਯਾਰੇ ਸਮੋਸ ਕੀ 80 ਗਰੀ ਕਨਾ 250 ਗੁਰ ਦਰੇ 400 ਗਲਬ ਸਰੇ ਦਰੇ ਗਾਤਾਂ ਗਲਤੇ ਹਿੰਦੂ ਪਨਾ ਬਰੂ ਪੀ ਸਖਿਆਤ ਅਰ ਫਾਤਿਮਾ ਚੋਗੀ ਕਨਾ ਸ਼ੁਰੂ ਦੁਜੂ ਅਰ ਰੀਮੋਸ ਪਾ ਥੁਕ ਥੁਕ
0: ਵਾਸ਼ੀ
1: ਯੂਲ ਪੰ ਕਾਫੀ ਸੋਜੂ ਫਿਸਤੀ ਯੂ ਮੀਨ ਯੋਂ ਸਦਿਆਂ ਨੂੰ ਬਸਾਈ ਸੋ ਦਿਉਸ ਗਤੀ ਮਾਹੌਲ ਲਿਕਾ ਕਸੁਕ ਅਸਰਾਚ ਛੇ
0: ਵਾਸ਼ੀ ਜੂ ਯਾਰੇ ਸੇ ਮੋ ਨਚਾ ਬਰੂ ਪੀ ਆਪੋਂ ਮਰੀ ਗਲਾ ਕਨੇ ਸੁਸ਼ ਇਹਨਾਂ ਹਕੀਕਤ ਯਾਨ ਨੂੰ ਦਰੇ ਗਤੇ ਕਵਾਰੀ ਨੂਮੇ ਕਨਾ ਤਾਂ ਸੇ ਨਚਾ ਰੀਮੋਸ ਪਾ ਹੀ ਕ੍ਰੇਸ਼ਰ ਪੁਸਕ ਪਾ ਨਚੀ ਸਕਤ ਤਾਨਾ ਦੋ ਚੀਨ ਮਿਨ ਸੁਖ ਬਰੀ ਦਿਆ ਦਿਨ ਦੇ ਕਬਾਰੀ ਲੂਮਾ ਜ਼ਬਨ ਦੋ ਲਹ ਲੂਮਾ ਜ਼ਰਬਤ ਦੇ ਲੂਮਾ ਮਨ ਅਰ ਗੇਨ ਸਕ ਪਾਇਤ ਯੋਤ ਪਨਾਸ ਨਪਸ ਸੀ ਕਰਗਿਲ ਨੰਬਰਦਾਰ ਪੁਨਾ ਨਚੀ ਨੰਬਰਦਾਰ ਇਹ ਹਿਸਾਬੀ ਕਾ ਉਸ ਗੋ ਸੇ ਦਿਆ ਕੋ ਨਾ ਨਚੀ ਬੰਨਾਈ
1: ਬੰਨਾਈ
0: ਚਾਨੇ ਉਹਦੇ ਕਬਾਰੀ ਲੂਮਾ ਨਦੀ ਉਸ ਪਿਆਨੋ ਚਾਂਚੀ